0: ਯਾਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ ਈਟੀ ਵਿਨੋ ਔਰ ਰੇਡੀਓ
2: ਤਮਿਰਾ ਬੇਬੀ ਓ ਨਾ ਨਾ ਨਾ ਨਾ ਨਾ
3: ਬ੍ਰੋਜ਼ੀ ਦਾ ਬੀਟ।